0: love you queen. ਚੁੰਮਕਾ ਮੇਰਾ ਚੁੰਮਕਾ ਮੇਰਾ ਖਾਂਦਾ ਫਿਰੇ ਬੁਲਾਰੇ ਨੀ ਮੁੰਡੇ ਦੂਰੋਂ ਦੂਰੋਂ ਦੂਰੋਂ ਦੂਰੋਂ ਲੁੱਟਦੇ
1: WCMC FM Holly Springs 99.9 FM HD4 W270 DT Durham 101.9 FM WDUR Durham 14